ਬਲਸਿਦੀ ਭਗਵਾਨ ਦੇ ਪੁਰਸ਼ ਮਹਾਦੇਵ ਕੀ ਜੈ, ਸ੍ਰੀ ਸ੍ਰੀ ਦੀਪ ਨਾਰਾਇਣ ਭਗਵਾਨ ਕੀ ਜੈ, ਸਿਆਲਖਪੁਰੀ ਜੀ ਸਿਧਾ ਪਿਤਾ ਪਰੰਪਰਾ ਕੀ ਜੈ।